ਪ੍ਰਖੰਡ ਪ੍ਰੋਫੈਸਰ ਹੋਮਿਓਪੈਥਿਕ ਡਾਕਟਰ ਆਗਾ ਲਿਆਕਤ ਅਲੀ ਖਾਨ ਪਠਾਨ DHMS ਸਿੰਧ RHMP ਇਸਲਾਮਾਬਾਦ ਮਰੀਜ਼ਨ ਜੋ ਮੁਆਇਨੋ ਕਰੇ ਰਹੇ ਆਹੇ ਹਰ ਕਿਸਮ ਦੇ ਆਸਾਬੀ ਅਮਰਾਜ ਜੋੜਨ ਜੋ ਸੂਰ ਮੈਦੇ ਮੇ ਜਲਨ ਕਬਜ਼ ਤੇਜ਼ਾਬੀਅਤ ਗੁਰਦਨ ਜੀ ਪਥਰੀ ਹਾਜ਼ਮੇ ਜੀ ਖਰਾਬੀ ਐ ਬੈਨ ਬਿਮਾਰਨ ਜੋ ਬਗੈਰ ਆਪਰੇਸ਼ਨ ਹੋਮਿਓਪੈਥਿਕ ਤਰੀਕਾ ਇਲਾਜ ਮੁਤਾਬਿਕ ਮਰੀਜ਼ਨ ਜੋ ਇਲਾਜ ਕਰੇ ਰਹੇ ਆਹੇ ਪ੍ਰੋਫੈਸਰ ਹੋਮਿਓਪੈਥਿਕ ਡਾਕਟਰ ਆਗਾ ਲਿਆਕਤ ਅਲੀ ਖਾਨ ਪਠਾਨ ਰੋਜ਼ਾਨਾ ਸੁਬਹ 10 ਵਜੇ ਖਾਂ ਸ਼ਾਮ 5 ਵਜੇ ਤਾਈ ਜੋ ਮੋਕਲ ਹੈ ਐਡਰੈਸ ਆਗਾ ਹੋਮਿਓਪੈਥਿਕ ਕਲੀਨਿਕ ਪੁਲਿਸ ਹੈਡਕੁਆਟਰ ਚੌਕ ਸੱਖਰ ਰਾਬਤੇ ਜੇ ਲਾਏ 03-26-22-00-440 ईद उल उजा जे हिने बरकतिन भरे खुशियन सा महकंदड़ आए रूहानी अहमियत वारे पुरमसरत मौके थे नजीर खोसो पारा समूरन मुसलमान भाईरन भेनरन के दिल जी गहराइन सा ईद उल उजा जूं लख लख वाधायूं नेक तमनाओं आए दुआओं पेश कजन थियूं अल्लाह पाक का दुआ आए त ये ईद अमाजी जिंदगी में अमन खुशहाली सेहत आए बेशुमार खुशियूं आणे पारा नजीर खोसो बलोचिस्तान राबते लाए 03-43-83-02-796 خوش خبری بیگم نصرت بھٹو وومینز یونیورسٹی سکھر میں فارم جمع کرانے جی آخری تاریخ 5 جون 2026 تائیں ودھائی وئی ہے جی ہاں سال 2026 جے لائے داخلاؤں جاری ہیں مختلف شعبن میں BS مینجمنٹ اینڈ ٹیکنالوجی BS کمپیوٹر سائنس آرٹیفیشل انٹیلیجنس اینڈ فزکس ریاضی اینڈ شماریات جڑا اہم پروگرامز Human and Rehabilitation Department, Doctor of Physical Therapy, BS Chemistry, BS Biotechnology, BS Environmental Science, English Islamic Studies, B.Ed. 4 Sala, M.S. Education 2 Sala, Ajut, Eligibility and Deadline, Ghat me ghat 50% mark ho intermediate lazmi, Umar ki had 35 saal, Form jama karane ki aakhri tareekh 5 June 2026 tai badhai gayi hai, lehaza der na kareo, online apply kareo, www.apy.bnbwu.edu.pk عید قربہ کا پیغام ہے ایثار محبت اور بھائی چارے کا آپ کو اور آپ کے اہل خانہ کو جی سکھر FM 88 کی جانب سے عید الاضحیٰ کی بہت ساری مبارکباد

0: ਹੋਰ ਕਿਸੇ ਬਿਲਕੁਲ ਮੇਰੇ ਦੋਸਤੋ ਮੇਰੇ ਲੱਸੀ ਤੇ ਮੱਖਣ ਤੇ ਆਮ ਥੀ ਅਚਾਰ ਕਿਤੋਂ ਨਾ ਸਰ ਕਿੱਥੇ ਹੋ ਸਰਕਾਰ ਨਾ ਮੈਸੇਜ ਨਾ ਮਿਸ ਕਾਲ ਜ਼ਰਾ ਹੋ ਜਾਏ ਤਿਆਰ ਲਾਈਨ ਪਰ ਕੌਣ ਮੌਜੂਦ ਹੈ ਦੇਖਦੇ ਕੌਣ ਕਹਾਂ ਸੇ ਹੈ ਹਮਾਰੇ ਸਾਥ ਅਸਲਾਮ ਵਾਲੇਕੁਮ
1: ਹਾਏ ਵਾਲੇਕੁਮ ਸਲਾਮ
0: ਹਾਏ ਇਹ ਆਵਾਜ਼ ਡਾਡੀ ਬਦਲਦੀ ਲੱਗੇ
1: ਸਲਾਮਤ
0: ਰੱਖੇ ਵਫਾ ਅਬਦੁਲ ਜਤੋਈ ਅਬਦੁਲ ਵਹੀਦ
1: ਸਾਈਂ ਵਫਾ ਅਬਦੁਲ ਵਹੀਦ ਜਤੋਈ ਹੁਣ ਤਾਂ ਅੱਜਕੱਲ ਵਫਾ ਕਾਨੀ ਹਰ ਕੋਈ ਦਿੱਲੀ ਵਿੱਚ ਆਦਾ ਫਾ ਪਰ ਤੂੰ ਵੀ ਅਸਾਂ ਵਫਾ 88 ਸਾਂ ਕਈ ਆ
0: ਬਿਲਕੁਲ ਬਿਲਕੁਲ ਤਵਾਂ ਮੂੰਖੇ ਇਹ ਲਗੇ ਤੋ ਮਾਸ਼ਾਅੱਲਾ ਤਵਾਂ ਬਜ਼ੁਰਗ ਥੀ ਵੀ ਦੋ ਤਾਂ ਜਾਂ ਬੱਟਰੀ ਜਾਂ ਬੱਟਰੀ ਦੇ ਅੰਦਰ ਕਿਰੀ ਪਾਉਂਦਾ ਪੋ ਵੀ ਤਾਂ ਅਸਾਂ ਜੋ ਪ੍ਰੋਗਰਾਮ ਬੁੱਧੋ
1: ਬਿਲਕੁਲ ਬਿਲਕੁਲ ਬਣਾਇਓ ਬਾਦਸ਼ਾਹ ਬਾਬਾ ਹਿਕੜੋ ਨੰਗੀ ਨਾ ਗੱਡ ਬੈਠੀ ਆ ਯਾ ਦਿਸਾ ਤੋ ਮਾਏ ਬੇਟੜੀ ਕੇ ਭਲੀ ਕਰ ਚਾਉਂਦਾ ਵੇ
0: ਕੇ
1: ਬੇਕਰੀ ਨੰਗੜੀ ਜੋ ਕੋ ਅਗੜ ਗਾਦਾ ਹੈ ਪਈ
0: ਅੱਛਾ ਅੱਛਾ ਅਦੜੀ ਅਦੜੀ ਅਦੜੀ
1: ਅਦੜੀ ਹਾਂ ਅਦੜੀ ਜਾਂ ਬੇਟੀ ਜਾਂ ਬਾਜੀ
0: ਹਾਂ ਦੀ ਬੇਟੀ ਬਾਜੀ ਇਤਨਾ ਬੜਾ ਲਕਬ ਦੇ ਰਹੇ ਹੋ ਆਪਕੋ
2: ਹਾਂ ਸਹੀ ਬਾਤ ਹੈ
1: ਬੇਟੀ ਤਾਂ ਆਗੇ ਭਲੀ ਕਰ
0: ਬੇਟੀ ਕਿਹੜੇ ਬੇਟੀ ਆਪਕੋ ਭਲੀ ਕਰ ਹਾਂ ਆਪ ਕੀ ਕਹਿਣਾ ਚਾਹੇਂਗੇ ਇਸਕੋ ਸਨਾ
2: ਮੈਂ ਕਿਆ ਬੋਲਣਾ ਚਾਹੂੰਗੀ ਆਪ ਲੋਕੋ ਨੇ ਸਾਰੀ ਜ਼ਿੰਦਗੀ ਬਹੁਤ ਜ਼ਿਆਦਾ
0: ਉਹ ਕਹਿਣਾ ਚਾਹ ਉਹ ਬੇਟੀ ਵੀ ਕਹਿ ਰਹੇ
2: ਬਾਤ ਹੈ ਨਾ
0: ਹਾਂ ਕੀ ਬਾਤ ਹੈ
1: ਜੀ ਬਾਦਸ਼ਾਹ ਸ਼ਾਤ ਹੈ ਯਾ ਅਦਰੀ ਅਸਾਂ ਅਸਾਂ ਕਾਥੇ ਗਾ ਰਹੇ ਨਾ ਕੀ ਬਾਦਸ਼ਾਹ ਬਾਦ ਨੇ ਅਦਰੀ ਬੇਟੀ ਹੈ
0: ਕੀ ਬਤਾਓ ਕਿ ਤਵਾ ਜਾਨਵਰ ਕਿਹੜੋ ਜ਼ਿਬਾ ਕਯੋ ਹੈ
1: ਯਾਰ ਅਸਲ ਮੀ ਗਾਲ ਕੈ ਮਾ ਖੁਲੀ ਅਨਿਆ ਸਾਂ ਜ਼ਿਬਾ ਨ ਕਯੋ ਬਾਈ ਤਿਆਰ ਨ ਮੈਂ ਇੱਕੜੋ ਢੋਰ ਹੁੰਦਾ ਮਿਸਲ ਮਾਵਟ ਹੁੰਦੋ ਤਾ ਭਾਂਗਾ ਖੜਬਾਨ ਵਦੇ ਢੋਰਨ ਸੱਤ
0: ਜੀ ਜੀ ਜੀ
1: ਕਬੂਲ ਪਏ
0: ਜੀ ਜੀ
1: ਤ ਗੋਸ਼ਤ ਜੇਕੋ ਆਏ ਕੁਰਾਨ ਨ ਕਰਨ ਖਪੇ ਪਰ ਹੇ ਤਾਂ ਉਦੇ ਛੱਡ ਪਰ ਹੁਣ ਵੀ ਵੱਡਾ ਨੰਡਾ ਦੀਆਂ ਥੀਂਦਾ ਨੇ ਗੋਸ਼ਤ ਤਿਆਰ ਥੀਂਦਾ ਤਾਂ ਪਿਆਰੇ ਨੂੰ ਗਰੀਬ ਵੀ ਖੋਰ ਹੁੰਦਾ ਹਾਂ
0: ਵੈਦ
1: ਉਹਨੇ ਸਾਰ ਲੈ ਦੇ
0: ਹਾਏ ਉਹ ਮੂੰ ਜੋ ਯਾਰ ਮੁਸ਼ਕੀ ਭੂਰਨ ਕਾ ਮਾਂ ਬਸ ਗਈ
1: ਹਾਂ
0: ਗਾਨੂ
1: ਦਾ ਕਿ ਨੰਡੜੋ ਵਾਰ ਦੋ ਤਾਂ ਅਸਾਂ ਦੇ ਅੱਜ ਤਾਂ ਕਿ ਈਦ ਮੁਬਾਰਕਾਂ ਤਾਂ ਜੇ ਬੁੱਧਨਰਨ ਕੇ ਆਉਂਦੇ ਕਿ ਤਾਂ ਜੇ 88 ਸਾਂ ਹਿਕੜਾ ਜੁੜਿਆ ਲੰਨ ਜੀ ਬਾਬਰ ਸ਼ੇਖ ਸਾਹਿਬ ਆ ਜੀ ਬਾਜੀ ਸੁਮੀਰਾ ਤਾਂ ਨੇ ਆਇਆ ਲਕਾਨ ਹਿਕੜੀ ਵੀ ਬੇਟੀ ਰੁਖਸਾਰ ਕੇ ਖੋੜਾ ਸਾਰਾ ਸਲਾਮ ਬਾਸ਼ਾ ਬਾਦਾ ਤਾਂ ਖੋੜਾ ਸਾਰਾ ਸਲਾਮ ਆ ਇੱਕੜੋ ਯਾਰ ਜਲਾਲ ਹੋ ਕਲਾਮ ਥਵ
0: ਜੀ ਜੀ ਜੀ ਤਾਂ
1: ਬਧਾਉਂਦਾ ਤਹਿੰ ਈਦ ਤੇ ਹੋ ਅਚਿੰ ਪਿਆਰੋ ਪਰੀ ਨਵਾਇਓ ਨਕੀ ਸੁਰਮੀ ਜ਼ਰੀ ਪਾਤੀ ਨਕੀ ਮੇਰੋ ਲਟੋ ਲਾਕੋ ਹਿੰ ਈਦ ਤੇ ਹੋ ਅਚਰੋ ਆਖਿਰ ਮੈਂ ਤਾਂ ਹਾਣੇ ਯਾਰਾਂ ਬਾਰਾਂ ਦਾ ਜਨ ਵਿੱਚ ਮੈਂ ਜੇ ਬੁਧਾਈਂਦੋ ਤਾਂ ਮਾ ਤਾਂ ਝੂਮਦ ਨਚੰਦਮ
0: ਤਾਂ ਹਾਣੀ ਨਚੋ ਸਾਲ ਕੇ ਜੋ ਗਰਮੀ ਡਾਢੀ ਦੋ ਮਤਾ ਤਾਂ ਨਚਦੇ ਨਚਦੇ ਵਣ ਮੈਂ
1: ਹਾਂ ਮਾ ਤਾਂ ਕੁਝ ਭਾਰ ਦੇ ਆਏ ਨਾ
0: ਹਾਂ
1: ਹਾਂ ਮੈਂ ਜੋ ਭਾਵ ਆ ਜ਼ਾਇਰ ਮੈਂ ਜਤੋ ਹੀ ਮੈਂ ਭਾਜੋ ਆਇਆ ਮੈਂ ਜਤੋ ਇੱਕ ਛੋਕੜ ਆਣ ਗਾ ਲੈ ਆਸ ਬਚਾ ਚਲ ਲਾਰਕਾ ਨੇ ਕਹੋ
0: ਠੀਕ ਹੈ ਬੜੀ ਬੜੀ ਮਿਹਰਬਾਨੀ
1: ਆਸ ਬਚਾ ਚਲ ਥੋੜਾ ਸਾਰਾ ਸਲਾਮ ਲਾਈ ਦੇ ਕੇ ਬੁਧਮ ਦਾ
0: ਸਭ ਨੂੰ ਸਲਾਮ
1: ਜਤੇ ਪਰੋ ਸਜੇ ਸਤਕ ਸਲਾਮ
0: ਅੱਛਾ ਜੀ ਇਹ ਕਾਫੀ ਹਮਾਰੇ ਜੋ ਪਿਆਰੇ ਪਿਆਰੇ ਦੋਸਤ ਹੈ ਜੋ ਕਿ ਸਰਾਊਡਿੰਗ ਏਰੀਆ ਕਾ ਜਿਕਾ ਸੰਗੇ ਬੁੱਧਨ ਪਿਆ ਜਿਕਾ ਸੰਜਾ ਕੱਚੀ ਕਾ ਦੋਸਤ ਬੁੱਧਨ ਪਿਆ ਸਰਾਊਡਿੰਗ ਏਰੀਆਸ ਕਾ ਬੁੱਧਨ ਪਿਆ ਉਹਨਾਂ ਨੇ ਵੀ ਈਦ ਜੋ ਲੱਖ ਲੱਖ ਵਧਾਈ ਹੋ ਜਾਣ ਅੱਛਾ ਬਈ ਬਾਤ ਕਰਦੇ ਅੱਛਾ ਸੁਣਾ ਮੈਂ ਸਿੰਧੀ ਮੇ ਵੀ ਬਾਤ ਕਰੂੰਗਾ ਆਪ ਉਰਦੂ ਮੇ ਬਾਤ ਕੀਜੀਏਗਾ ਕੁਰਬਾਨੀ ਕਾ ਜੋ ਗੋਸ਼ਤ ਹੋਤਾ ਹੈ ਔਰ ਅਨਲਿਮਿਟ ਖਾਣੇ ਸੇ ਵੀ ਆਪਕੋ ਪਤਾ ਹੈ ਕਿ ਕਿਤਨੇ ਨੁਕਸਾਨਾਤ ਹੋ ਜਾਤੇ ਹੈ ਅਕਸਰ ਜੋ ਆਪ ਪਲੇਟ ਭਰ ਲੇਤੇ ਹੈ ਅਕਸਰ ਆਪਕੋ ਪਤਾ ਹੈ ਕਿ ਖੁਦਾ ਨਾ ਖਾਸਾ ਜਬ ਆਪ ਅਨਲਿਮਿਟ

ਨੇ ਮੇਰੇ ਕਿੱਦਾਂ ਹੀ ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿੱਜੀਏ ਤੇ ਇਸ ਸੌਂਗ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜੋ ਹੈ ਉਹ ਫੈਲਾ ਦਿੱਜੀਏ ਸ਼ੇਅਰ ਕਰ ਦਿੱਜੀਏ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੀ ਟਾਈਪ ਦੇ ਬਿਹਤਰੀਨ ਸੌਂਗ ਇਸ ਚੈਨਲ ਤੇ ਲਾਉਂਦੇ ਰਹਾਂ ਸ਼ੁਕਰੀਆ